0: ਲਿਆ
1: ਕੋਈ ਨਾ,
0: ਇੱਕੀ ਮੈਂ ਕੁਫਰ ਧੋ ਲਿਆ
1: ਕੋਈ ਨਾ,
0: ਇੱਕੀ ਮੈਂ ਜ਼ਹਿਰ ਘੋ ਲਿਆ
1: ਕੋਈ ਨਾ, ਬਾਈ ਕੋਈ ਨਾ, ਬਾਈ ਕੋਈ ਨਾ, ਉਹ ਹੱਟ ਕੇ ਭਲਾ ਜੀ ਬਚ ਕੇ
2: के ए अब्बास ने राज कपूर की चर्चित फिल्मों में से जागते रहो, आवारा, श्री 420, मेरा नाम जोकर, बॉबी और हेना फिल्में लिखी।